Lee Prague, Jasleen Royal di awaaz de vich. ਜੀ ਮੈਂ ਜੀ ਸੁਣਿਓ ਕਿਦਾਂ ਦੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਅਬ ਸਿਮਰਨ ਕੌਰ ਕੇ ਗੱਡੀ ਮਾਨੇ ਕਾ ਟਾਈਮ ਆ ਚੁੱਕਾ ਲੇਕਿਨ ਜਾਣੇ ਸੇ ਪਹਿਲੇ ਸ਼ੋਅ ਕੇ ਆਖਰੀ ਦੋ ਗਾਣੇ ਮਜ਼ਾ ਤਾਂ ਆਏਗਾ ਸਿਮਰਨ ਕੌਰ ਦਾ ਸ਼ੋਅ ਤਾਂ ਚੱਲ ਰਿਹਾ ਹੈ